ਨੀਲਾ ਗਿਲਾ ਉੱਠ ਉੱਠ ਉੱਠ ਸਖਸ ਹੋ ਗਿਆ ਨਾ ਨੀਲਾ ਉੱਠ ਚਾਹ ਕਹਿੰਦੇ ਉਹਨਾਂ ਨਾ ਬੁੰਗ ਮੇਪੀ ਵਾਲੇ ਤਿਆਨਿਕ ਪਟਾ ਸਿਲਾ ਲੈ ਗਿਆ ਨਾ ਆਪ ਲੋਕ ਨੂੰ ਟਮਾਰੇ ਕੀ ਵੱਲ ਮੇਨ ਅੰਮਾ ਕੇ ਚੰਗ ਮੇ ਨਿਟ ਸੰਗ ਨਾ ਟਮਾ ਲੁ ਤਲੁ ਤੁੰਗ ਸੁਲਾ ਮਿਗਿਤ ਸੀ ਤੇ ਸਾਇਕ ਸਮਿੰ